ਦਰਦੀ ਨਾ ਦੀ ਕਹਿੰਦਾ ਦੀ ਦੀ ਕਹਿੰਦਾ ਦੀ ਕਚੇਰੀ ਦੇ ਦਰਦੀ ਨਾ ਵੀ ਖੁਸ਼ੇ ਜੇ ਦਰਦੇ ਜੇ ਲੁਸ ਦੇ ਖੁਸ਼ੇ ਜੀ ਇਫਸ਼ਾ ਦੇ ਖੁਸ਼ੇ ਜੀ ਮਲਾ ਦੇ ਖੁਸ਼ੇ ਜੀ ਮਤਲਬ ਦੇ ਖਜੀਰ ਦਾਦ ਆਏ ਚੇ ਅਡੀ ਕਹਿਦਾ ਪੋ ਬਦਨ ਸ਼ੇ ਚੇ ਕਾਗਾ ਦਰਦੀ ਜੀ ਖੁਸ਼ੀ ਜੀ ਪਾ ਤਕਲੀਫ ਸ਼ੇ ਵਿਰ ਨਾ ਸ਼ੇ ਰਿਦਾਈ ਨਸ਼ੇ ਖੇ ਨੁਸਤਾਈ ਨਸ਼ੇ ਤਰਾਪੇਦਾਈ ਨਸ਼ੇ ਮੁਸ਼ਕਿਲ ਦਾਈ ਨਸ਼ੇ ਨੋਏ ਯਰਸਤਾ ਪ ਅਨੰਗੋ ਕੇ ਰਸਤਾ ਪ ਅਨੰਗੋ ਕੇ ਚਾਦ ਵੀ ਨਿਰੰਗ ਨੋ ਬਿਲਕੁਲ ਤਰਾਪੇਦਾਈ ਸ਼ੇ ਖੇ ਨੁਸਤਾਈ ਸ਼ੇ ਜੀ ਗਰਜ਼ਦਾਈ ਸ਼ੇ ਮਜਲਸੀ ਨਾ ਉਕੜਾਈ ਸ਼ੇ ਖੂਬ ਆਰਾਮ ਉਕੜਾਈ ਸ਼ੇ ਖੋ ਕਚੇਰੇ ਪੇ ਇਸਤੇਮਾਲ ਕੇ ਖੁਜ਼ਿਫਾ ਕੰਪਨੀ ਸ਼ਿਫਾ ਤੇਲ ਜ਼ੁਨ ਪੇ ਗੁੜਾਵਾਈ ਜ਼ੁਨ ਪੇ ਮਾਲਿਸ਼ ਕਰਵਾਈ ਦਰਦੀ ਨਾ ਚਾਟਾ ਬਾਏ ਬਾਏ ਲੋੜ ਸੀ ਲਰੇ ਅਜੇ ਤੱਕ ਇਹ ਕਿ ਬਾਲੂ ਦੇ ਪਗਰੀ ਨਾ ਉੜਾ ਨਦੋਲੇ ਉਧਰ ਨਾ ਤੇਰ ਦਸ ਬਿਲਕੁਲ ਗੰਗੇ

0: ਹਾਂਜੀ ਸੁਣੇ ਹਨ ਮੈਸੇਜ ਕਰੇ ਵਿੱਚ ਦਾ ਟਪਾ ਦਾ ਮੋ ਅਮੀਤਾ ਦਾ ਡਾਲਾ ਵੀ ਵਿੱਚ ਮਤ ਮੇ ਖਪਲੇ ਮੋਰ ਦੁਆਕੜੀ ਮਤ ਪੁਲਾਰਾ ਬਲਗਾਨੇ ਲਾਰ ਪ੍ਰਗਦੀਨਾ ਡੇਰਾ ਮਨਾ ਸੁਣੀ ਹਨ ਮੈਸੇਜ ਕਵਲੇ ਯੋਜਹਾਰ ਮਨਾ ਛੇ ਪ੍ਰੋਗਰਾਮ ਸੇ ਮੈਸੇਜ ਹੋ ਕੋ ਡੇਰਾ ਮਨਾ ਨਾ ਹਜੀ ਦੇਣ ਇਲਾਵਾ ਨੈਕਸਟ ਮੈਸੇਜ ਚਾਉ ਦੇ ਕੰਮ ਦੇ ਕਰੇ ਦੇ ਵੇਚੇ ਤਾਰਕ ਸਰ ਤੂੰ ਤਾਂ ਦੱਸ ਜ਼ਰੂਰ ਵਾਖ ਤੋਂ ਪਾਤਾ ਦੋ ਸ਼ਾ ਬਿਲਕੁਲ ਬਸ ਸਟੱਡੀ ਤੋਂ ਖੁਖਾ ਮਖਾ ਮਤਲਬ ਮਿਸ਼ ਖੁਦ ਮਰੋ ਮਰਨਾ ਦੇਗਾ ਨਾ ਦਾ ਗੋਲ ਲਲਾ ਦੀ ਜੁਗਮ ਦੀ ਕਹਿਣਾ ਕਹਿਣਾ
1: ਛੇ ਬਿਲਕੁਲ ਦੱਸੇ ਦੋ
0: ਆਓ ਕਹਿਣਾ ਨੂੰ ਬਿਲਕੁਲ ਬਸ ਚਿਕਮ ਚ ਮਤਲਬ ਸੜੀ ਵੀ ਕਹਿਣਾ ਨੂੰ ਅਗੇ ਤਾਂ ਮਤਲਬ ਅਖਪਲ ਵਾਖ ਚੁਗਮ ਦੇ ਬਰੀ ਦੀ ਕਹਿਣਾ ਬਿਲਕੁਲ ਦੱਸੇ ਦੇ ਵੈਸੇ ਮੰਗਤਾ ਹੋ ਜ਼ੋਰ ਵਾਖ ਤੋਂ ਬਿਹੀ ਪਤਾ ਨਸ਼ਤ ਦੇ ਅੱਛਾ ਮੈਸੇਜ ਕਰੇ ਦੇ ਅੱਛਾ ਦਾ ਹੋ ਬਿਆ ਪਤਾ ਨਹੀਂ ਤਾਂ ਖੈਰ ਲਗਾ ਜ਼ਰੂਰ ਵਾਖ ਨਾ ਮਤਲਬ ਖਪਲ ਦੀ ਬੜੀ ਕੋਲੀ ਵਾਖ ਚੁਕਮ ਦੇ ਕਨਾ
1: ਹਾਂ ਸੜੀ ਸਾਈ ਤੂੰ ਵੀ
0: ਬਿਲਕੁਲ ਦੱਸ ਦੇ ਵਿਚ ਸਰ ਮੈਂ ਸਲਾਮ ਟੂ ਆਇਜ਼ਾ ਆਇਸ਼ਾ ਤਾਰਾ ਇਲਮਾ ਮਨਤ ਰੋਸ਼ੀ ਰੋਮੀ ਆਈਨਾ ਗੁਲਸ਼ਨ ਛੋਟੀ ਅਕਸਾ ਨਾਦੀਆ ਐਂਡ ਰਾਬੀਆ ਮਨਾਹਿਲ ਮਲਿਕਾ ਜਵੇਰੀਆ ਫਰਿਸ਼ਤਾ ਜ਼ਲਾਲ ਜਨਤ ਜ਼ੋਹਾ ਔਰ ਮਿਸਟਰ ਰੋਸ਼ਨੀ ਰਿਹਾਮ ਹਾਂ ਟੋਲੋ ਦਾ ਸਲਾਮ ਦੇ ਵੇਲੀ ਦੀ ਡੇਰਾ ਮਨਨਾ ਥੈਂਕ ਯੂ ਮੈਸੇਜ ਕਵਲੇ ਯੋ ਜਹਾਨ ਮਨਨਾ ਸੋਨਿਹਾਨ ਬਿਲਕੁਲ ਮੈਸੇਜ ਕਿਹੜੇ ਦੇ ਡੇਰਾ ਡੇਰਾ ਮਨਨਾ ਹਾਂਜੀ ਦੇਣ ਲਵਾਂ ਨੈਕਸਟ ਅੱਛਾ ਮੈਸੇਜ ਕਿਹੜੇ ਵੈਸੇ ਵੈਲਕਮ ਗੁਲਸ਼ਨ ਆਈਨਾ ਐਂਡ ਗੁਲ ਅਲਾਤਾ ਆਗਾ ਸੌਂਗ ਪਲੇਕਾ ਤੋਰ ਗਨਮ ਰੰਗਾ ਇੱਕ ਨੰਬਰ ਕੇ ਰਾਗ ਲਲ ਸੇ ਗੁਲ ਅਲਾ ਵਸਰਾ ਪੋ
1: ਸਹੀ ਬਸ ਅਗਾ ਗਾਣੇ ਲਗਾਉਲੇ ਉਹ ਲਿਸ਼ ਕੀ ਫਰਕ ਸਟਾਪ ਕੇ ਗੁਲਾਬ ਗੁਲਾਬ ਕੇ ਨਾ ਨਾ ਯਾ ਤੋਰ ਗਨਮ ਰੰਗਾ ਉਹ ਕੀ ਸਾਈ ਵਾਦੋ
0: ਬਿਲਕੁਲ ਦੱਸੇ ਦੇ ਡੇਰਾ ਮਨਨਾ ਗ੍ਰੇਟ ਮਲਿਕ ਮੈਸੇਜ ਕੋਲੇ ਚ ਪ੍ਰੋਗਰਾਮ ਸੇ ਮੈਸੇਜ ਕੋ ਜ਼ਿੰਦਗੀ ਤੁਜਨਾ ਹੈ ਆਈ ਮਨਾ ਸਟੇਕ ਤਾਰਿਕ ਜੀ ਸਰ ਵੈਸੇ ਤਾਰਿਕ ਸਰ ਆਪਕਾ ਨੇਮ ਕਿਸੇ ਨੇ ਰੱਖਾ ਹੈ ਬਹੁਤ ਪਿਆਰਾ ਨਾਮ ਹੈ ਆਪਕਾ ਅੱਛਾ ਸਹੀ ਡੇਰਾ ਮਨਨਾ ਥੈਂਕ ਯੂ ਮੈਸੇਜ ਕੋਲੇ ਅਗੇਨ ਰੋਹੀਨ ਬਾਈ ਗੁਲਲਈਤਾ ਐਮੋ ਤਰਫ ਨਾ ਸਲਾਮ ਵਾਲੇਕਮ ਅਸਲਾਮ ਡੇਰਾ ਮਨਨਾ ਮੈਸੇਜ ਕਵਲੀ ਲਲਾ ਔਰ ਆਪਕੋ ਬਹੁਤ ਸਲਾਮ ਹੈ ਬਾਈ ਨਿਊ ਲਿਸਨ ਹੋ ਪੋਲੋਸਕੀ ਬਾਂਡਾਨਾ ਆਪ ਐਸਾ ਕਰੇ ਹਮਾਰੇ ਲਈ ਸਿਕੰਦਰ ਕੀ ਵਾਇਸ ਮੇ ਉਰਦੂ ਟਪੇ ਪਲੇ ਕਰੋ ਸਿਕੰਦਰ
1: ਵਾਇਸ ਮੇ
0: ਹਾਂਜੀ ਸਹੀ ਦਾ ਠੀਕ ਸ਼ਾ ਸਹੀ ਤਾਂ ਕੋਸ਼ਿਸ਼ ਕਰੀ ਔਰ ਸਿੰਗਦਰ ਸਿਕੰਦਰ ਖਟਕ ਪਵਸ ਹੋ ਉਰਦੂ ਸੌਂਗ ਹੋ ਦੱਸੋ ਮੈਨੂੰ ਤਾਂ ਉਰਦਲੀ ਉਹ ਵੀ ਆਹਾਂ ਕੋਸ਼ਿਸ਼ ਕਰੋ ਨਿਊ ਲਿਸਨਰ ਬਿਲਕੁਲ ਪ੍ਰੋਗਰਾਮ ਕੀ ਦਰਤਾ ਵੈਲਕਮ ਔਰ ਹਰ ਕਲੀ ਵੀ ਦਿਨ ਲੋ ਰੇਡੀ ਅਮਨ ਫੈਮਿਲੀ ਕੀ ਹਦਰਤਾ ਹਰ ਕਲੀ ਵੀ ਸੀਮਾ ਮੈਸੇਜ ਕਰੇ ਦੇ
1: ਵਾਲੇਕੁਮ ਅਸਲਾਮ
0: ਡੇਰ ਮੰਨਾ ਸੀਮਾ ਮੈਸੇਜ ਕਵਲੇ ਯੋ ਜਹਾਨ ਮੰਨਣਾ ਚੇ ਪ੍ਰੋਗਰਾਮ ਚ ਦੇ ਮੈਸੇਜ ਬੁੱਕ ਡੇਰਾ ਡੇਰਾ ਮੰਨਣਾ ਬੰਡ ਦਾ ਉਤਸ਼ਾਹ ਚੁੱਕਮ ਦੇ ਮੈਸੇਜ ਕਰੇ ਥੈਂਕ ਯੂ ਮੈਸੇਜ ਕਵਲੇ ਪੁਲਿਸ ਕੀ ਸਰ ਡੇਰਾ ਮਨਨਾ ਹਜੀ ਦੇਣ ਲਵਾ ਵਿੱਚ ਗੁਲ ਲਾ ਤਾਰਿਕ ਥਾ ਅਲੀ ਦਲਾ ਯੇ ਦੇ ਵਜੇ ਗਾਡੀ ਹਜੀ ਹਾਂਜੀ ਸਹੀ ਵੀ ਇਹੀ ਕਹਿਣਾ ਚਾਹੀਏ ਗੁਲ ਲਾ ਤਾਂ ਡੇਢ ਟਾਈਮ ਬਾਅਦ ਵਿੱਚ ਪ੍ਰੋਗਰਾਮ ਕੇ ਤਾਰਿਕ ਸਾਰਾ ਪ੍ਰੋਗਰਾਮ ਸਰ ਰੋਲਾ ਇਵਰਤਾ ਕਹਿਣਾ
1: ਬਿਲਕੁਲ ਤਾਰਿਕ ਸਾਰਾ ਹੋ ਚੀਜ਼ ਕਲਾ ਪ੍ਰੋਗਰਾਮ ਕਹੂੰ ਯਕੀਨਨ ਖਵਾਸ਼ ਹੋ ਬਿਆਬੂ ਕਹੂੰ ਇਨਸ਼ਾਲਾ ਕਿ ਜਨਵਰੀ ਪ੍ਰੋਗਰਾਮ ਨਾ ਵੋ ਕਹੂੰ ਉਹ ਤੋਂ ਸਿੱਧਾ ਸੇ ਮੈਸੇਜ ਨਾ ਕਹੋ ਯੋ ਟੈਲੀਫੋਨ ਨਾ ਕਹੋ
0: ਜੀ ਬਿਲਕੁਲ ਦੱਸ ਦੇ ਔਰ ਵਿੱਚ ਵੈਲਕਮ ਮਨਾ ਥਾ ਕਿ ਮਿਸ ਰੋਸ਼ਨੀ ਰੋਸ਼ੀਆਨ ਹਫਸਾ ਮਾਹੀ ਇਲਮਾ ਮੇਗਰ ਮਨਕਾ ਸਹੀ ਦਾ ਠੀਕ ਸੁਣੇ ਮਨਨਾ ਮੈਸੇਜ ਕਵਲੇ ਵਿੱਚ ਸਰ ਲਾਸਟ ਕੇ ਤਾਂ ਟੋਪਿਕ ਬਾਰੇ ਕੀ ਖਬਰ ਵਖਾ ਸਰ ਪਰ ਲਾਸਟ ਕੇ ਦਾ ਸੌਂਗ ਪਲੇ ਕਾ ਹਜੀ ਸਹੀ ਦਾ ਠੀਕ ਸ਼ੋ ਕੋਸ਼ਿਸ਼ ਕਹੂੰ ਸੋਨਿਆਨ ਮੈਸੇਜ ਕਰੇ ਦੇ ਸ਼ਾਹ ਸਹੀ ਦਾ ਬਿਲਕੁਲ ਯੋ ਜਹਾਨ ਮਨਨਾ ਵੇਚੀ ਆਈ ਮਾ ਮਹਿਰ ਸਲਾਮ ਤਾਰਿਕ ਬਾਈ ਐਂਡ ਗੁਲ ਲਲਾ ਖੁਲੇ ਪ੍ਰੋਗਰਾਮ ਮਨਾ ਸਟੇ ਕੋ ਸਲਾਮ ਡੇਰਾ ਮਨਨਾ ਥੈਂਕ ਯੂ ਮੈਸੇਜ ਕਵਲੇ ਯੋ ਜਹਾਨ ਮਨਨਾ ਗੁਲਾਬ ਗੁਲਾਬ ਜਨਾਨਾ ਸੌਂਗੀ ਹਰ ਸਿੰਘ ਕੜਾ ਗੋਰਾ ਦਰਦਾ
1: ਬਿਲਕੁਲ ਦਾ ਖਾਲਕੋ ਤਾ ਯੋ ਦੋ ਦੋ ਗੋਰਾ ਦਾ ਵਰਿਦੁਨ ਕੀ ਦੀ ਦਾ ਦੇ ਦੋਈ ਮੀਨਾ ਦੋ ਚ ਮਿਟ ਸਰੇ ਕਈ
0: ਬਿਲਕੁਲ ਦੱਸ ਦੇ ਸੀਮਾ ਬਿਆਹ ਮੈਸੇਜ ਆਗਾ ਮੈਸੇਜ ਦੁਬਾਰਾ ਰੀਸੈਂਟ ਕੜੇ ਦੇ ਡੇਰਾ ਮਨਨਾ ਫਸਟ ਟਾਈਮ ਮੈਸੇਜ ਦੇ ਕੋ ਪ੍ਰੋਗਰਾਮ ਸੇ ਨਿਊ ਲਿਸਨਰ ਯੋ ਜਹਾਨ ਮਨਨਾ ਦੇਣ ਲਵਾ ਵਿੱਚ ਜ਼ਿੰਦਗੀ ਦੂਜਨਾ ਹੈ ਮਨਾ ਸੋਚਿਆ ਕਿ ਤਾਰਿਕ ਸਰ ਗੋਲਡਨ ਵਰਡਸ ਹੋ ਮਿਹਨਤ ਤਾਂ ਇਤਨੀ ਖਾਮੋਸ਼ੀ ਸੇ ਆਪਕੀ ਕਾਮਯਾਬੀ ਸ਼ੋਰ ਮਚਾਏ ਮਿਹਨਤ ਇਤਨੀ ਖਾਮੋਸ਼ੀ ਸੇ ਕਰ کہ آپ آپ کی کامیابی شور مچائیں
1: جی بالکل
0: داسے دے بالکل خو تو نا یو ورڈز پکی ویئر شو ہے مدد اند بچلی گلا خجی بیچ 9 تے 10 کے سٹوڈنٹس کے لیے ہماری دعا ہے کہ سب کے اچھے مارکس ہوں سب سٹوڈنٹ کے لیے بیسٹ آف لک تھینک یو ڈیرا مننا منت خٹک میسج کو والے یو جہان مرانا پروگرام سے میسج وغیرہ ڈیرا ڈیرا مننا خجی دین علاوہ نیکسٹ اچھا میسج کھڑے دیں